0: ਕਲਾ ਭਾਈ ਕਲਾ ਕਲਾ ਜੀ ਲੈ ਬਾ ਉਸੀ ਕਨਾ ਸ਼ਾਬਾਸ਼ ਵੀ ਦਾ ਕਲਾ ਕਲਾ ਦਾ ਖਬਰ ਫਮਾਈ ਕਰ ਰਹਾ ਉਸੀ ਦਲੇ ਮਿਸੋ ਤੱਕ ਪਲਾ ਵੀ ਚ ਦਸ ਖਬਰ ਫਮਾਈ ਕ ਨਿਕਾਈ ਚ ਪਾਗਾ ਬੰਦੇ ਚਾ ਜੜੀ ਕੇ ਵੀ ਹੋ ਬਹਰ ਹਾਲ ਖਮਾ ਖਾ ਗੱਪ ਸ਼ਪ ਤਾ ਮਿਸੋ ਤੱਕ ਹੋਲੀ ਚ ਇਨਸ਼ਾਅੱਲਾ ਦੇ ਗੱਪ ਸ਼ਪ ਪ੍ਰੋਗਰਾਮ ਵੀ ਕਹੀ
1: ਬਿਲਕੁਲ
0: ਉਹ ਇਨਸ਼ਾਅੱਲਾ ਦੇਣਾ ਬਾਚ ਕੀ ਮਸਲਾ ਛੇ ਬਜੇ ਨੌ ਸੱਤਰ ਸੱਤ ਬਜੇ ਰਸਤਾ ਚਿਕਿਮ ਦੇ ਐਫ ਐਮ ਲਾਕੀ 88 ਪ੍ਰੋਗਰਾਮ ਦਾ ਇਨਸ਼ਾਅੱਲਾ ਮਿਸੋ ਤੱਕ ਕਹੀ ਜਿਸੇ ਕਿ ਇਨਸ਼ਾਅੱਲਾ ਵੀ ਰੈਡੀ ਦਾ ਉਸ ਏਸੀ ਗਿਫਟ ਤਰਨਾ ਉਗਟੀ ਬਿਲਕੁਲ ਪ੍ਰੋਗਰਾਮ ਚੋ ਇਨਸ਼ਾਅੱਲਾ ਦੇ ਗਿਫਟ ਸੋਲ ਜੋ ਬਰੋੜੀ ਕਚਾ ਗਿਫਟਰ ਨਾ ਗੁੱਟ ਇਨਸ਼ਾਅੱਲਾ ਐਮ ਕੇ ਸਕਿਨ ਪਲਸ ਟਿਕਿੰਦ ਦਾ ਬਿਲਕੁਲ ਫਰੀ ਵੇਰ ਕਾਓ ਸਮੀਉਲਾ ਭਾਈ
1: ਬਿਲਕੁਲ ਬਿਲਕੁਲ
0: ਇਸ ਕੋਨੇ ਰਾ ਟੀਮ ਦਾ ਸਦਾ ਸਮੀਉਲਾ
1: ਭਾਈ ਸੋਲ ਆਸ਼ ਸਵਕਾ ਸੋਲ ਦਾ
0: ਸੋ ਸਵਕਾ ਸੋਲ ਵੀ ਇਨਸ਼ਾਅੱਲਾ ਗਿਫਟ ਪਕਟ ਉਤੇ ਪੋਚੇ ਪਕਟ ਸਮੀਉਲਾ ਭਾਈ ਚੇ ਕਿਦਾ ਸੀ ਚਿਤਾ ਸੀ ਲਿਸਨਰ ਵੀ ਚਾਗਾ ਵੀ ਚਾਰ ਅਜ਼ਬ ਪੈਸੇ ਬੰਦ ਸਕਿਨ ਪਲਸ ਨੂੰ ਸੋ ਹੋਸਤਾ ਹੀ ਉਦੋਂ ਤਾਂ ਇਨਸ਼ਾਅੱਲਾ ਫਰੀ ਮਿਲਾਉ ਸੀ
2: ਬਿਲਕੁਲ
0: ਨੋ ਕਬੇ ਤੇ ਖਰਸੋ ਯਾ ਬੇ ਖਾਰਸ ਕੋ ਸਮੀਉਲਾ ਭਾਈ ਤਕਰੀਬਨ ਸਲੇਰ ਮਿੰਟਾ ਦੀਰ ਸਰਾ
1: ਜੀ ਜੀ
0: ਇਜਾਜ਼ਤ ਹੋ ਖੁਲੀ ਖਪਲ ਦੀ ਕੋਨ ਐਡਰੈਸ ਸ਼ਾਮਿਲ ਕਾ ਕਚਾ ਡਬੀ ਦਰ ਤਰ ਉਡਲ ਡਬੀ ਦਰ ਸੰਗਾ ਜਮਾ ਕੜੀ ਉਹ ਕੰਟੇ ਕੀ ਦਰ ਸਰਾ ਕੋ ਬਿਲਕੁਲ ਨੰਬਰ ਔਰ ਤਸ਼ੋ ਕਾ
1: ਬਿਲਕੁਲ
0: ਇਹ ਨਾ ਬਾਦ ਚਿਕੀ ਮਸਲਾ ਖਪਲ ਐਡਰੈਸ ਯਾ ਸ਼ਾਮਿਲ ਕਾ ਸਿਕਸ ਕਿਨ ਪਰਸ ਦਰ ਤਰ ਤਰਲ ਬਿਲਕੁਲ ਕਿਦਾ ਸ਼ੀ ਅਨ ਕਰੀਬ ਖੁਸ਼ਲਾ ਪੈਕੇਜ ਦਰ ਤਾ ਉਲਗਾਓ ਪਤਾ ਸਕਿਨ ਪਲਟ ਬੰਦੇ ਸਮੀਉਲਾ ਭਾਈ ਇਨਸ਼ਾਅੱਲਾ ਚ 10 ਪੈਕੇਜ ਦਰ ਤਾ ਲਗਾਓ ਚੇ ਖਾਲ ਦਰ ਤਾ ਖੇਰੀ ਨਾ ਹੋ ਇਨਸ਼ਾਅੱਲਾ
1: ਕੁਰਬਾਨ ਬਸ ਸਬਰ ਭਾਈ ਜੇ ਸੇਮ ਆਰਵੇ ਦਿਨ ਕੀ ਦੀ ਸੇਮਾ ਮਾਵੋਜ਼ ਵਰ ਵੀ ਮੋਦੀ ਕੋਨ ਹੋਟੇਰੇ ਹਾਲ ਕੇ ਤਾਂ ਡੇਰ ਲਿਸਨਰ ਮੈਂ ਪੈਜਾਨੀ ਦੀ ਕੋਨ ਮੈਲੀ ਲਾ ਹਰਸੀਆ
0: ਜੀ ਜੀ
1: ਚਮੋ ਤਾਂ ਹਾਲੀ ਡਾਬੀਆਂ ਰੋੜੀ ਦੀ ਬਲਕਾ ਕਾਗਜ਼ੀ ਉਰਾ ਚਾਉਲੀ ਦੀ ਅਨੋਮੀਨਾ ਹੋਏ ਤੋ ਸਾਰਾ ਸ਼ਾਮਿਲ ਕੋ ਕਾ ਬੈਨੂਆ ਬੇਦਾ ਪ੍ਰੋਗਰਾਮ ਨਾ ਬਾਦ ਮੋ ਸਾਰਾ ਰਾਬਤਾਓ ਕੋ
0: ਬਿਲਕੁਲ
1: ਕਾ ਬੇ ਬਿਆ ਚਾਨੇਰਾ ਡਾਬੀਆਂ ਰੋੜਲੋ ਬੇਦਾ ਬਿਲਕੁਲ ਚ ਬਾਨੀ ਦਾ ਸਰੰਗੇਰ ਸੀ ਬਾਨੀ ਬਾਜ਼ਾਰ ਮੋਲ ਮੰਡੀ ਮੋਲ ਮੰਡੀ ਬੰਦੇ ਨਾ ਨਾ ਮਾਲ ਮੰਡੀ ਦਾ ਬੇ ਪੁਰਦ ਚਰਾ ਸੀ ਮੋਲ ਮੰਡੀ ਜ਼ੜਾ ਪਸ਼ਤਾ ਹਾਂ ਬਿਲਕੁਲ ਜ਼ੜਾ ਪਸ਼ਤੇ ਮੋਲ ਮੰਡੀ ਮੇਨ ਰੋਡ ਬਿਲਕੁਲ ਦਸਿਖਰ ਆ ਗਈ ਦਾ ਬਿਲਕੁਲ ਪਦਾ ਬੰਦੇ ਮੈਂ ਪਦਾ ਫਰਾਂਟ ਬੰਦੇ ਦੀ ਕੋਨ ਦਾ ਮੇਨ ਰੋਡ ਬਿਲਕੁਲ ਏਮ ਕੇ ਘਾਟ ਬੋਟ ਪੁਲਾਗੀ ਦਾ ਮੋ ਨੋਮ ਪਲੀ ਕਿਲਾ ਦਾ ਸਾਮੀ ਐਂਡ ਸਾਂਸ ਪਨੋਮ ਬੰਦੇ ਮੈਂ ਦੀ ਕੋਨ ਦਾ ਕਬੇ ਬਿਲਕੁਲ ਇਹ ਨਮਿੰਦੋ ਬੇਦਾ ਮੋਬਾਈਲ ਬੰਦੇ ਰਾਬਤਾ ਕਾਈ ਮੋਬਾਈਲ ਨੰਬਰ ਦਾ 0334-9192 قربان قربان من السلام علیکم ورحمۃ اللہ وبرکاتہ جی
0: من لا شکریہ زندہ باد یا سمیع اللہ بھائی چوی نا کنا ریڈیو لسنر دی بس ٹیم چکیم دا سار تا اورس د کمو دیکھ لینا یا سمی اولا بھائی دیکھ لینا یا دس دے کلر صاحب دیکھ لینا دس الفاظ استعمال شوی چې پاغا بندې توسې خفه شوی وستا یا توسې په بندې نه را شوی وستا پاغا بندې میر توسې نه غوړي مزرات اوکے الله حافظ بای بای د کال کولی د پروګرام ته مشت آخري شروع کې اجازات اوکے الله حافظ بای بای

ਹਾਂਜੀ ਬਿਲਕੁਲ ਸਤਾ ਧੁਨਾ ਰਵਰੀਗੀ ਓ ਬਾਰਾਂ ਦੇ ਦਾ ਹਬਰ ਬਿਲਕੁਲ ਸਹੀ ਦੋ ਲਲਾ ਹਾਂ ਪੁਰਗਾ ਮੋਰ ਵੀ ਕਹਿਣਾ ਹਾਂ ਲਲਾ ਡੇਰਾ ਡੇਰਾ ਮਨ ਨਾ ਬਾਰੋਂ ਹੋਵੜੇ ਹੋਣ ਵੇ ਯਾਨੀ ਅਖਤਰ ਨਵਾਜ਼ ਲਲਾ ਜੀ ਕਿਵੇਂ ਦੇਖਣਾ ਪੁਰਗਾ ਮੋਰ ਵੀ

ਨੋ ਬਿਲਕੁਲ ਇੰਜੋਏ ਕੀਤਾ ਸੌਂਗ ਅਥਣੀ ਸੌਂਗ ਗਿਲ ਗਿਲ ਬੋਲਦੀ ਸਾਂ ਸੌਂਗ ਦੇ ਸ਼ਾਂ ਨੋ ਬਿਲਕੁਲ ਇੰਜੋਏ ਕੀਤਾ ਸੌਂਗ ਦੇ ਸੌਂਗ ਬਾਅਦ ਵੀ ਅਜ਼ਰ ਸੀ ਚਰ ਥਕੇ ਬਿਲਕੁਲ ਨਜ਼ਰ ਰੇਡੀਓ ਮਸਰ ਉਸੇ ਜ਼ਰ ਬਿਲਕੁਲ ਸਾਂ ਪ੍ਰੋਗਰਾਮ ਜ਼ਕਾ 6 ਵਜੇ ਪਰ ਠੀਕ ਸ਼ਾਂ।